ਨੱਚ ਗਈ ਏ ਮਨਵਾਜ ਸੋਹਣੀ ਮੁਰਲੀ ਕੀ, ਏ ਸਾਬਣ ਛੋਡੀ ਸੋਟੀ ਛੋਡੀ, ਏ ਸਾੜੀ ਛੋਡੀ ਤਨਕੀ, ਐਸੀ ਲੱਗੀ ਏ।